0: ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਆਪਕੇ ਸਕੂਨ ਵਾਲੇ ਲਮਹੇ ਇਸ ਵਕਤ ਹਮ ਆਪਕੇ ਲਈ ਔਰ ਵੀ ਖਾਸ ਬਣਾ ਰਹੇ ਹੈਂ ਇਨ ਬਿਹਤਰੀਨ ਗਾਨੋ ਕੇ ਸਾਥ। ਦੋਸਤੋ, ਮੁਝੇ ਪੂਰੀ ਉਮੀਦ ਹੈ ਕਿ ਇਹ ਗਾਨੇ ਹੈ ਆਪਕੇ ਮਨ ਕੇ ਬਹੁਤ ਹੀ ਕਰੀਬ ਹੈ ਔਰ ਆਪ ਵੀ ਜ਼ਰੂਰ ਇਹਨੇ ਗੁਨਗੁਨਾ ਰਹੇ ਹੈਂ। ਤੋ ਗੁਨਗੁਨਾਈਏ, ਕਿਉਂਕਿ ਆਜ ਗੁਨਗੁਨਾਨੇ ਪਰ ਕੋਈ ਟੈਕਸ ਨਹੀਂ ਹੈ, ਕੋਈ ਰੋਕ ਨਹੀਂ ਹੈ। ਆਜ ਯੇ ਵਕਤ ਹਮਾਰਾ ਹੈ, ਹਮਾਰੇ ਵੀਕੈਂਡਸ ਕਾ ਹੈ ਔਰ ਹਮੇ ਇਨਹੇ ਆਪਣੇ ਹਿਸਾਬ ਸੇ ਜੀਨਾ ਹੈ। ਇੱਕ ਔਰ ਟਰੈਕ ਆਪਕੇ ਲਈ ਪਲੇ ਕਰ ਰਹੀ ਹੂੰ, ਇਸੇ ਵੀ ਸੁਣੀਏ ਔਰ ਸੁਣਤੇ ਰਹੀਏ ਸੈਟਰਡੇ ਡਿਲਾਈਟ, ਸਿਰਫ ਔਰ ਸਿਰਫ ਰੇਡੀਓ ਬ੍ਰਿਸਵਾਨੀ 107.01 ਐਮ ਪਰ।

0: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ, ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
1: ਔਰ ਦੋਸਤੋ ਆਪਕੋ ਯਾਦ ਦਿਲਾ ਦੂੰ, ਕੱਲ ਸੁਬਹਾ ਕਾ ਜੋ ਪ੍ਰੋਗਰਾਮ ਹੈ, ਮੈਂ ਸੋਲੋ ਜਾ ਰਹਾ ਹੂੰ, ਇਕੱਲਾ ਲੈ ਕਰ ਆਊਂਗਾ, ਕਿਉਂਕਿ ਅਮਿਤਾ ਇੱਕ 3 ਹਫ਼ਤੇ ਕੇ ਲੀਏ ਆਊਟ ਹੈ ਦੋਸਤੋ। ਖੈਰ ਚਲੋ ਕੋਈ ਬਾਤ ਨਹੀਂ, ਆਪ ਲੋਕ ਤੋ ਸਾਥ ਰਹੇਂਗੇ ਹਮਾਰੇ, ਖੈਰ। ਔਰ ਚਲੀਏ, ਅਗਲਾ ਜੋ ਗੀਤ ਹੈ ਫਿਲਮ ਦਬੰਗ ਕਾ ਗੀਤ ਹੈ, ਸੋਨੂ ਨਿਗਮ ਔਰ ਸ਼੍ਰੇਯਾ ਘੋਸ਼ਾਲ ਦੋਨੋਂ ਨੇ ਬਹੁਤ ਕਿਆ ਬਤਾਊਂ ਬਹੁਤ ਪਿਆਰ ਸੇ ਗਾਇਆ ਹੈ ਇਸ ਗੀਤ ਕੋ, ਔਰ ਮਿਊਜ਼ਿਕ ਕੋ ਦਿਆ ਹੈ ਸਾਜਿਦ ਵਾਜਿਦ ਨੇ ਸਲਮਾਨ ਖਾਨ ਔਰ ਸੋਨਾਕਸ਼ੀ ਸਿਨਹਾ ਕੇ ਲੀਏ। ਔਰ ਕੌਨ ਸਾ ਗੀਤ ਹੈ ਦੋਸਤੋ, ਆਪਕੋ ਪਤਾ ਚਲ ਗਿਆ, ਚੋਰੀ ਕੀਆ ਰੇ ਜੀਆ।